ကနီတောကအကာရှမန်ဒီရှင်လောင်ကခုဘော်ဟက်တင်ဂျိုင်းတ ्या ကိုပူရချဖီဒကဆလမာမေရီပင်ရုံကီခမတ်ဝမ်ကမ်ယောင်ကခုဘော်ယရောဥပရိုင်းမင်စတာနရင်ဒရာမိုဒီယကယင်ကင်ဂျရီကဂျလာမေခလယာနေဝန်တာအီချခန်ထုပ်ဟာကယူနက်စကိုဟာကပရိုဂရမ်မန်ကီဘတ်ပန်စညာပတ်ဘာကမေဂလယာယေအစ်ထမူဟေယတောဝကစခီမ်ဝပန်ဟေယောင်အီရမ်ကလမ်ဒဝိုင်ကဝါဟတ်ဒိုအာစပါခန်ဒေဖောဆန်ကလူပန်စခမ်ယကရူကမ်ရက်ကဝောယခမတ်ဒကီကန်ထိုင်ए खुबले वयरो उचीफ मिनिस्टर गमेघालय उ कोनराड के संगमा याका वरवाई वयवथो अरवाई सुर का जसलिन रॉयल हदेन इसेसो इरवाई इनाम देवयो उपसिया हकथुप इंडिया टॉप 15 सॉन्ग्स नेचलाई हा अरुणाचल प्रदेश हपो ककेयी पानयो डिस्ट्रिक्ट दोक क्लोड येमनसिम हदेन वचारा किकमत वबनिया ककुबार वबनिया ဥပရိုင်းမင်စတာကအိန္ဒိယဥနရန္ဒရာမိုဒီဟာကစငီဥဘလိုက်ယောင်ကတိယောဒေအီဥယေယရောယကဂျလာမေဂဟာလယာဟေယတောဝအီအမ်ယကယင်ကင်ဂျရီတန်ရေကီဝဖလာဟာဝကလမ်ချကီဝချောင်ချနောင်ယောင်ကရီဟာကပရိုဂရမ်ကဝချီစင်ချဘနိုင်ယောင်ကမန်ကီဘတ်ကဝချီစပါလေဖောဆန်ဟာကဝနေလျံဥမိုဒီပန်အပန်စညာဥwagini mangi kamkidak yong yatli haperdi kemaryang wakibru dewa banle hajrong ijing perchang yong geri wawyo yaga kerdan hapo ke UNESCO kamgeri gawa em yaga chipun ki jajing chna giwa man khla wei phla yaini umodi de pensiao haga program gawa jo wanra chisen chibnai yong kaman kibat umodi ongu waya gejela meghalaya umto du karvatep wa bana yak kam katha warben ki khlo kamjo em yakilom ki riat ki wayohun yokanjai henry chinna le wahado ki bru kait kasar wekmens nya bha ki khamtam hayeto wa em yak yinkein tenre ki wapnya be yak yu wan unke suwari na ki paten wa pher wa pher ki wo wan wa poi khlem sange ਉ ਮੋਦੀ ਅੰਉ ਵਗਖਨਾ ਗ ਵਚਲੰਦਤ ਯੋਂਕਿਨੀ ਗ ਯਿੰਕੇਂਜਰੀ ਮਨ ਗ ਗ ਵਸਨਿਆ ਸੁਕ ਵੇਫਲਾ ਭਾ ਨੇ ਭਾ ਯਕਿਨੀ ਗ ਯਿੰਕੇਂ ਉਮਤਾ ਕੀ ਵਯੇ ਉਚਨਾ ਉਪੰਦੇਬ ਦੁਹਪੋ ਗ ਚਿਤਨਯਾਉ ਨੇਸਨੇਮ ਹੰਰੇ ਯੇ ਉਚਨਾ ਪੰਦੇਬ ਇਕੀ ਕਮਕਿਨੀ ਗ ਜੈ ਯਿੰਕੇਂ ਬੰਪੋਰ ਗ ਦਕੀ ਪਤੈਂ ਪਤੈਂ ਬਤਾਈ ਛੋਛੋ ਉਲੇ ਕਮਨ ਵਕੀ ਥੇਤ ਯੋਂਕਿਨੀ ਗ ਡੇਂਜਰੀ ਦ ਪਲਾਈ ਪਨਵਨ ਨਦੋ ਕੀ ਪਤੈਂ ਨਛਵਾ ਵੌਸ ਡੰਗ ਉਥੁੰ ਵੈਹੈ ਤੈ ਉਰੁਕਮ ਯੋਵ ਸਕਰ ਦ ਵੈਸਖੇਮ ਵੈ ਕੀ ਵੌਪਨਮਨ ਯੇ ਕੀ ਵੌ ਐ ਕਿਨੀ ਕੀ ਯਿੰਕੇਂ ਕਟਵਾ ਡੰਗ ਲਾਈ ਕਿਸਨੇਮ ਡੰਗ ਨੰਗ ਯਾਰ ਵੈ ਨੰਗ ਖਲਨ ਕੀ ਕਾ ਜਲਾ ਮੇ ਘਾਲਿਆ ਦ ਵਾਈ ਦ ਪੰਸਨਿਆ ਪਟ ਬਾ ਗ ਹੈਯ ਤੋ ਵਿਥ ਮੂ ਵਪਨ ਹੈ ਯਕ ਰੁਕਮ ਰੈਮ ਕਵ ਖਲਮ ਖਲੇ ਦ ਵਾਈ ਕਵ ਹਾ ਦੋ ਆਰਸ ਪਾ ਖੰਦੇ ਪੋਸਨ ਕਲੋਰ ਤਿੰਕਾ ਵ ਕਮ ਜੋ ਲੈ ਛਨਾ ਗੋ ਯਕੀ ਲਾਤ ਯੋਂ ਈ ਯਕ ਰੈ ਲੰਗ ਵ ਕਰੀ ਹਕ ਪਰਥਾਈ ਦੇ ਵ ਵਾਈ ਲਾਤ ਲੈ ਵਪਨ ਮਨ ਯਕੀ ਕੰਥਾਈ ਵ ਰੈਬ ਕਮ ਕੀ ਲਾਤ ਕੀ ਵੰਤਾ ਕੀ ਵਪਨ ਨੈ ਪੰਸਾ ਯਕ ਰੁਕਮ ਰੈਬ ਵ ਕੀ ਵਿਤ ਵਨ ਕੀ ਜਿੰਮਨ ਤੋਈ ਹਕ ਪਰਥਾਈ ਵ ਰੋ ਕਵੀ yaini patwana paiba da pna pensyao hadini penkot ya ga yalang ko wa arsni yong ga international conference on women farmers and sustainable organic agriculture ya ga wada penman da ga meghalaya natural and organic farming society for livelihood and innovation in agriculture magnolia heya kre lang wa ka iform organic asia dai lang wa ga german development bank ka kfw development bank shillong yagni ka yalang da penman hapo ka phang yong ga united nations international year of the women farmers ka wa ong women farmers leading change globally for organic food system.